0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Real news, real impact, showing you real world. CJMR 1320, CJMR 1320, the voice of the city.

0: ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: Real news, real impact. Showing you real world. CJMR 1320. CJMR 1320. The voice of the city.

0: You're listening to CJMR 1320, the voice of the city.
1: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੋ ਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਆ ਜੰਮਦੇ।